ਵਿੱਚ ਨਜਾਵੇ ਕੋਈ ਖਾਹੀ ਸ਼ਿਵਾਉਗੀ ਓ ਸਾਗੀ ਸਾਗੀ ਸਾਗੀ ਸਾਗੀ ਆਪਾਂ ਸੁਆਹ ਵਿੱਚ ਨਜਾਵੇ ਕੋਈ ਖਾਹੀ ਸ਼ਿਵਾਉਗੀ।